0: ਜਦੋਂ ਦੁਬਾਰਾ ਇਹਨਾਂ ਨੇ ਹਮਲਾ ਫੇਰ ਕੀਤਾ, ਫੇਰ ਦੇਖੋ ਹਿੰਮਤ ਦੇਖੋ, ਅਸੀਂ ਅੰਦਰ ਆ ਗਏ ਆ ਘਰ ਚ, ਅਸੀਂ ਆਪਣਾ ਇੱਕ ਤਰ੍ਹਾਂ ਦਾ ਇਹਨੂੰ ਸੇਫ ਹਾਊਸ ਜਿਵੇਂ ਕਹਿੰਦੇ ਆ, ਸੇਫ ਹਾਊਸ ਬਣਾ ਕੇ ਸਾਡੀ ਸਿਕਿਉਰਿਟੀ ਨੇ ਕਵਰ ਕਰ ਲਿਆ। ਇਹ ਬਾਹਰ ਆ ਕੇ ਫੇਰ ਆ ਕੇ ਹਮਲਾ ਕਰਨ ਆਏ ਤੇ ਫੇਰ ਜਦੋਂ ਸਾਨੂੰ ਦੱਸਿਆ ਸੀ ਬਾਹਰੋਂ ਜਾ ਕੇ ਆ ਦੋ ਬੰਦੇ ਫੇਰ ਫੜੇ ਤੇ ਬਾਕੀ ਕਿਉਂਕਿ ਜਾਨ ਨਿਕਲ ਰਹੀ ਹੈ ਯਾਤਰਾ ਦੇ ਵਿੱਚ, ਬੀਜੇਪੀ ਦੀ ਜਿਹੜੀ ਯਾਤਰਾ ਵਿੱਚ ਜਾਨ ਨਿਕਲ ਰਹੀ ਹੈ ਵੀ ਨਸ਼ੇੜੀਆਂ ਨੂੰ ਫੜਿਆ ਜਾਣਾ, ਜਿਹੜੇ ਵੇਚਣ ਵਾਲੇ ਨਸ਼ੇੜੀ ਨੀ, ਇਹ ਲੋਕ ਬਕਾਉਣ ਵਾਲੇ ਨੇ। ਆਮ ਆਦਮੀ ਪਾਰਟੀ ਦਾ ਉਰੇ ਕਲਸੀ ਤੇ ਜਿਹੜਾ ਕੀ ਨਾ ਜੋਬਨ ਇਹ ਸੁਦਾਗਰ ਨੇ ਤੇ ਸਭ ਨੂੰ ਨਾਲ ਲਿਆ ਕੇ ਉਰੇ
1: ਕਲਸੀ ਐਂਡ ਜੋਬਨ ਆਫ ਆਮ ਆਦਮੀ ਪਾਰਟੀ ਐਂਡ ਦ ਆਮ ਆਦਮੀ ਪਾਰਟੀ ਐਂਡ ਦ ਡਰੱਗ ਪੈਡਲਰਸ ਆਰ ਵਰੀਡ ਟੂ ਦ ਯਾਤਰਾ ਵਿਚ ਇਜ਼ ਬੀਂਗ ਲਾਂਚਡ ਬਾਈ ਦ ਬੀਜੇਪੀ ਅਗੇਂਸਟ ਦ ਡਰੱਗ ਐਡਿਕਸ਼ਨ ਐਂਡ ਦ ਡਰੱਗ ਪੈਡਲਿੰਗ ਇਨ ਪੰਜਾਬ।
0: ਕਿਵੇਂ ਇਹਨਾਂ ਨੂੰ ਇੱਕ ਪਿੰਨ ਪੁਆਇੰਟ ਇਨਫੋਰਮੇਸ਼ਨ ਆਈ?
2: Right, that was Ravneet Singh Bittu then, you know, pointing fingers at Bhagwat Mann's government in Punjab. And this was while he was trying to get to the BJP Yatra. This is the anti-drug Yatra in the state of Punjab in Pathankot when his convoy came under attack and they used eggs to attack his convoy. Moving on now, it is Bengaluru that is facing the traffic. This is traffic crisis, which is only turning worse day by day. We're talking about Whitefield area, which seems to be affected so badly that a distance of 5 to 6 kilometers takes 2 hours. We're talking about residents who are complaining that when their kids go to school, that small distance takes so long to cover. They take about 2 hours, sometimes 2.5 hours to get them to school. And the worst infected area seems to be Warthur. That is the gridlock and the frustrations that are now being voiced by residents in the area. The traffic nightmare is turning short school commutes into hours long as a journey. Residents say children and parents spend more than 2 hours on the road for distances which are so short. The frustration is spilling onto public complaints and residents highlighting the daily toll of traffic. In fact, they are making it known. They are asking for lasting solutions to this gridlock. The number shows just how severe the problem really is. And meanwhile, NDTV also spoke to locals who are suffering due to traffic crisis in Bengaluru. One such person has himself filled a pothole with his own hands.
3: There's a video that's going viral on social media platform where that a resident had to take on his own to fill in the pothole because of the safety of the commuters. I have with me a person who really had to fill the pothole to ensure the safety of the people who navigate through that particular stretch. Sir, aap khud ek IT professional hai. Aapne bataya ki kis tarike se jo wo video mein dikh raha hai, kyunki पॉटहोल है वहाँ पर कोई और ऑप्शन था नहीं, तो आपको खुद को जाना पड़ा उसको एक तरीके से फिल करने के लिए ताकि कुछ रियली अनसेफ जो एक्सीडेंट हो वो कुछ ना हो करके। तो सर हमें पहले ये बताइए कि पॉटहोल्स के रिलेटेड कितने इश्यूज यहाँ पर है और क्यों है ये इश्यूज, और आपने क्यों दरअसल वो पॉटहोल को फिल करना सही समझा? कुछ एक्सीडेंट हुआ है पहले भी, ऐसी कुछ घटना हुई थी क्या?
4: या हमने पहले भी देखा है और रिसेंटली डेवलप, पहले भी पॉटहोल था, रिसेंटली वो काफ़ी डीप हो गया, ऑलमोस्ट 2 फीट डीप है उससे। तो कल भी हमने जो देखा जब हम फिल करने भी गए तो उससे पहले भी वन आर टू रेजिडेंट फ्लैग दैट देर इज अ बिग पॉट होल एंड स्कूटीज वगैरह वहाँ पर गिर रही थी एंड इवन द कार्स वर गेटिंग डैमेज क्योंकि काफ़ी डीप था। तो एक बंदे ने प्रपोज किया कि लेट्स गो एंड डू इट आवर सेल्फ सो दैट इट माइट गिव सम शेम टू द ऑफिशियल्स दैट दे आर नॉट डूइंग देयर जॉब।
3: I mean, of course, the pothole in Bengaluru has remained to be a very big issue, but needs to be seen when will the people here in Bengaluru will really get a permanent solution, because there have always been a temporary fixes that we have seen.
2: Right, people taking matters into their own hands, trying to fill potholes in the city of Bengaluru. Thank you so much, Ritu, for getting us those details. We're slipping into a short break, back with a whole lot more on the other side. To stay with us.